0: ਪਈ ਅੱਜ ਫੇਰ
1: ਜਾ ਯਾਰ ਕੰਮ ਕਰ
2: ਕਾਲਜ ਤੇ
3: ਕਿਤਨੀ ਵਾਰ ਬੋਲਾ ਹੈ ਕਾਲਜ ਨਹੀਂ ਯੂਨੀਵਰਸਿਟੀ